0: ਕਾ ਥਮ ਚ ਹੋਵੀ ਥੇਵ ਸਮ ਚ ਨੋਰਵ ਤਦੀ
1: ਨਾਇ ਚੇਲਾਂ ਜਰਕੁਰ ਜੈ ਜੀ ਕੀ ਰਾਮ ਤਗ ਸ਼ੇਲ
0: ਸਾਮ ਜੀ ਕ ਲਗ ਬੀ ਅਲਗਮ ਚ
1: ਗੋਮੂ ਦੂਦੀ ਨਾਇ ਚੇਲਾਂ ਜਰਕੁਰ ਜੈ ਜੀ ਕੀ ਸਮਾ ਸ਼ੇਲ